0: ਤੇਰੇ ਲਈ ਦੇਖ ਲਈ ਜੇ ਕੁੜੀਆਂ ਕੁਵਾਰੀਆਂ ਨੇ ਦੇਖੀ ਵੇ ਦੁਪੱਟੇ ਤੇਰੇ ਵੇਖਦੇ
1: SBS South Asians ਦੇਸੀ ਡਾਂਸ ਪਾਰਟੀ
2: दूध उबालोगे तो झाग लगेगी और जो सावन में ऐसे नाचोगी तो आग लगेगी।